0: ਹੁੰਦਾ ਫਿਰ ਕਿਹਦੀ ਗੱਲ ਖਰਚੂਗਾ
1: ਸਰਪੰਚ ਬਣਾ ਮੈਨੂੰ ਤਾਂ ਕੰਮ ਕੰਮ
2: Thank you.